0: ਪਹਿਲੀ ਦਫ਼ਾ ਬਿਜਲੀਓਂ ਚੱਲਣ ਵਾਲੀ ਬੱਸਾਂ ਚਲਾਈ ਜਾਵੇਗਾ। ਪ੍ਰਧਾਨ ਮੰਤਰੀ ਈ ਬੱਸ ਸੇਵਾ ਰਾ ਤਹਿਤ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅੱਜ ਜੈਪੁਰੋਂ 47 ਈ ਬੱਸਾਂ ਨੇ ਹਰੀ ਝੰਡੀ ਵਤਾਰ ਰਵਾਨਾ ਕੀਨੀ। ਅਮਰ ਜਵਾਨ ਜੋਤੀ ਮਾਥੇ ਰਾਖੀ ਜਿਹਾ ਈ ਕਾਰਜਕ੍ਰਮ ਮਾਏ 29 ਬੱਸਾਂ ਰਾਜਧਾਨੀ ਜੈਪੁਰ ਅਰ 18 ਬੱਸਾਂ ਭੀਲਵਾੜਾ ਨੇ ਦੀਰੀ ਜੀ। ਈ ਮੌਕੇ ਮੁੱਖ ਮੰਤਰੀ ਕਹਿਓ ਕਿ ਈ ਬੱਸਾਂ ਹਵਾ ਮਾਏ ਗੰਦਗੀ ਕਮ ਘੁੜੇਲਾ। ਸ਼੍ਰੀ ਸ਼ਰਮਾ ਈ ਬੱਸ ਮਾਏ ਅਮਰ ਜਵਾਨ ਜੋਤੀਓਂ ਸਟੇਟ ਹੈਂਗਰ ਤਾਈਂ ਸਫ਼ਰ ਈ ਕੀਨੋ। ਧਿਆਨਯੋਗ ਹੈ ਕਿ PM ਈ ਬੱਸ ਯੋਜਨਾ ਰਾ ਤਹਿਤ ਪ੍ਰਦੇਸ਼ ਨੇ 1150 ਬੱਸਾਂ ਦੀ ਚਾਵੇਲਾ। ਯੋਜਨਾ ਰਾ ਪਹਿਲਾ ਦੌਰ ਮਾਏ ਪ੍ਰਦੇਸ਼ ਰਾ 8 ਜ਼ਿਲ੍ਹਾ ਮਾਏ 675 ਈ ਬੱਸਾਂ ਚਲਾਈ ਜਾਵੇਲਾ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਰੋ ਕਾਲ ਬੀਕਾਨੇਰ ਰਾ ਦੌਰਾ ਰੋ ਕਾਰਜਕ੍ਰਮ ਹੈ। ਵੈ ਲਾਲਗੜ੍ਹ ਸਾਬਰਮਤੀ ਐਕਸਪ੍ਰੈਸ ਰੇਲ ਗਾਡੀ ਨੇ ਹਰੀ ਝੰਡੀ ਬਤਾਰ ਰਵਾਨਾ ਕਰੇਲਾ। ਈ ਗਾਡੀਓਂ ਗੁਜਰਾਤ ਅਰ ਰਾਜਸਥਾਨ ਮਾਏ ਸੈਰ ਸਪਾਟਾਰੀ ਖਾਸ ਖਾਸ ਠੌਣਾ ਸਿੱਧੋ ਸੰਪਰਕ ਫੈ ਸਕੇਲਾ। ਇਹ ਪਾਛੇ ਕੇਂਦਰੀ ਮੰਤਰੀ ਜੈਪੁਰ ਪੂਗਰ ਖਾਤੀਪੁਰਾ ਰੇਲਵੇ ਸਟੇਸ਼ਨ ਨੂੰ ਜੈਪੁਰ ਦਰਭੰਗਾ ਅੰਮ੍ਰਿਤ ਭਾਰਤ ਐਕਸਪ੍ਰੈਸ ਰੇਲ ਗਾਡੀ ਨੇ ਰਵਾਨਾ ਕਰੇਲਾ। ਸ਼੍ਰੀ ਵੈਸ਼ਨਵ ਰੋ ਖਾਤੀਪੁਰਾ ਸਟੇਸ਼ਨ ਮਥੇ ਮੇਗਾ ਕੋਚਿੰਗ ਟਰਮੀਨਲ ਰੋ ਉਦਘਾਟਨ ਕਰਨ ਰੋ ਇਹ ਕਾਰਜਕ੍ਰਮ ਹੈ। ਵੈ 41 ਨਾਨਾ ਅਰ ਮਝੋਲਾ ਟੇਸਨਾ ਮਥੇ ਪਲੇਟਫਾਰਮ ਨੇ ਮੋਟਾ ਬਣਾਉਣ ਦਾ ਕੰਮ ਅਰ 16 ਟੇਸਨਾ ਮਥੇ ਏਕੀਕ੍ਰਿਤ ਯਾਤਰੀ ਸੂਚਨਾ ਪ੍ਰਣਾਲੀ ਜਨਤਾ ਨੇ ਸੌਂਪੇਲਾ। ਮਾਨੋ ਪ੍ਰਦੇਸ਼ ਰਾ ਨਿਆਰਾ ਨਿਆਰਾ ਰੇਲਵੇ ਟੇਸਨਾ ਮਥੇ ਮੁਸਾਫਿਰਾਂ ਸਾਰੂ ਵਿਕਸਿਤ ਕਰੀ ਜਿਹਾ ਸੁਬਿਤਾ ਜਨਤਾ ਨੇ ਸੌਂਪਣ ਰੋਈ ਕਾਰਜਕ੍ਰਮ ਹੈ। 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਕੱਲ੍ਹ ਮਨਾਇਆ ਜਾਵੇਗਾ। ਇਨਰੋ ਈ ਸਾਲ ਰੋ ਮੁੱਦੋ ਸਵਸਥ ਆਯੂ ਕੇ ਲੀਏ ਯੋਗ ਰਾਖੀ ਜਿਉ ਹੈ। ਭਾਰਤ ਸਾਗੇ ਆਖੀ ਦੁਨੀਆਂ ਮਾਏ ਯੋਗ ਦਿਵਸ ਮਨਾਉਣ ਦੇ ਦੌਰਾਨ ਪ੍ਰਦੇਸ ਮਾਏ ਭਾਰਤ ਰਾ 232 ਦੂਤਾਵਾਸਾਂ ਮਾਏ ਯੋਗ ਸਤਰ ਰੱਖਿਆ ਜਾਵੇਗਾ। ਰਾਸ਼ਟਰੀ ਸਤਰ ਰੋ ਕਾਰਜਕ੍ਰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਮਾਏ ਕੋਲਕਾਤਾ ਮਾਏ ਰੱਖਿਓ ਜਾਵੇਗਾ। ਇਹ ਵਿੱਚ ਆਯੁਸ਼ ਰਾਜ ਮੰਤਰੀ ਪ੍ਰਤਾਪ ਰਾਵ ਜਾਧਵ ਕਹਿਓ ਕਿ ਸਰਕਾਰ ਕਾਮ ਰੇ ਠੋੜਾ ਮਾਥਾ ਯੋਗ ਕਰਨ ਬਾਬਤ ਥੋੜ੍ਹੀ ਦੇਰ ਰੀ ਛੁੱਟੀ ਸਾਰੂ ਵਾਈ ਬ੍ਰੇਕ ਐਪ ਹੀ ਸਰੂ ਕੀਨੋ ਹੈ। ਆਯੁਸ਼ ਮੰਤਰਾਲੇ ਰੀ ਓਰੋਂ ਵਿਕਸਿਤ ਕਰੀ ਜਾਈ ਮੋਬਾਈਲ ਐਪਲੀਕੇਸ਼ਨ ਨੂੰ ਕਾਮ ਵਿੱਚ 5 ਮਿੰਟ ਰੀ ਛੁੱਟੀ ਲੇਰ ਯੋਗ ਕਰ ਲੋਕ ਖੁਦ ਨੇ ਤਰੋ ਤਾਜ਼ਾ ਅਰ ਤਨਾਵ ਮੁਕਤ ਰੱਖ ਸਕੇ ਹੈ।
1: लोग दिन भर चेयर पे बैठ के काम करना पड़ता है, वो लोग भी जब लंच ब्रेक होता है तब तक बहुत सारी थकान वो लोगों में आती, तो वो थकान दूर करने के लिए भी उनके लिए वाई ब्रेक नाम का एक हमने ऐप निकाला है कि उसमें 10 मिनट में तुम चेयर पर बैठे बैठे कौन से आसन कर सकते हो, करने से जो भी तुम्हारा थकान आई होगी वो दूर हो जाएगी।
0: प्रदेश में आए सगला जिला ब्लॉक और ग्राम पंचायत स्कूल कॉलेज और आयुष्मान आरोग्य मंदिर में योग कार्यक्रम रखा जाएगा। ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਰਾਜ ਸਤਰ ਰੋ ਜਲਸੋ ਸਿਰੋਹੀ ਜ਼ਿਲ੍ਹਾ ਰਾ ਆਬੂ ਰਾਜ ਮਾਏ ਰੱਖਿਓ ਚਾਵੇਲਾ। ਮੁੱਖ ਮੰਤਰੀ ਭਜਨ ਲਾਲ ਸ਼ਰਮਾ ਰੋਈ ਇਣ ਮਾਏ ਸ਼ਾਮਿਲ ਹੋਵਣ ਰੋ ਕਾਰਜਕ੍ਰਮ ਹੈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨੋ ਬੀਕਾਨੇਰ ਰਾ ਕਰਨੀ ਸਿੰਘ ਸਟੇਡੀਅਮ ਮਾਏ ਰੱਖਿਆ ਜਾਵਣ ਵਾਲਾ ਯੋਗ ਦਿਵਸ ਕਾਰਜਕ੍ਰਮ ਮਾਏ ਸ਼ਾਮਿਲ ਫੈਲਾ। ਆਯੁਸ਼ ਮੰਤਰਾਲੇ ਰੀ ਓਰੋਂ ਰਾਜਧਾਨੀ ਜੈਪੁਰ ਰਾ ਜੰਤਰ ਮੰਤਰ ਮਾਏ ਭੇੜੋ ਯੋਗਾ ਅਭਿਆਸ ਕਾਰਜਕ੍ਰਮ ਰੱਖਿਓ ਜਾਵੇਲਾ। ਇਸ ਅਗੇ SMS ਸਟੇਡੀਅਮ, ਅਲਬਰਟ ਹਾਲ ਅਰ ਜਲ ਮਹਿਲ ਸਮੇਤ ਸ਼ਹਿਰ ਰੀ ਖਾਸ ਖਾਸ ਠੌਣਾ ਯੋਗਾ ਅਭਿਆਸ ਕਾਰਜਕ੍ਰਮ ਰੱਖਿਆ ਜਾਵੇਗਾ। ਇਹ ਵਿੱਚ ਨਈ ਦਿੱਲੀਓਂ ਸ਼ੁਰੂ ਕਰੀ ਜਿਹਾ 100 ਦਿਨ ਰਾ ਅੰਤਰਰਾਸ਼ਟਰੀ ਯੋਗ ਦਿਵਸ ਕਾਊਂਟ ਡਾਊਨ ਕਾਰਜਕ੍ਰਮ ਰਾ ਤਹਿਤ ਆਖਰ ਰਾਜ ਮਾਏ ਯੋਗ ਜਾਗਰੂਕਤਾ ਕਾਰਜਕ੍ਰਮ ਰੱਖਿਆ ਜਾ ਰਿਹਾ ਹੈ। ਆਜ ਡੀਗਰ ਜੈਸਲਮੇਰ ਮਾਏ ਯੋਗ ਜਾਗਰੂਕਤਾ ਰੈਲੀ ਨਿਕਾਲ ਅਰ ਨਿਰੋਗਾ ਰਹਿਣ ਰੋ ਸੰਦੇਸ਼ ਦਿਓ ਚਿਓ। ਆਖਿਰ ਮਾਏ ਖਾਸ ਸਮਾਚਾਰ ਇੱਕ ਫਿਰ ਸੁਣ ਲੈ ਰਹੋ। ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇਸ਼ ਰਾ 9,44,00,000 ਬੱਤਾ ਕਿਸਾਨਾਂ ਰਾ ਖਾਤਾ ਮਾਏ PM ਕਿਸਾਨ ਸਨਮਾਨ ਨਿਧੀ ਰਾ ਤਹਿਤ 18,880 ਕਰੋੜ ਰੁਪਿਆ ਭੇਜਿਆ। ਮੁੱਖ ਚੁਣਾਵ ਆਯੁਕਤ ਗਿਆਨੇਸ਼ ਕੁਮਾਰ ਦੇਸ਼ ਦੀ ਚੁਣਾਵੀ ਪ੍ਰਕਿਰਿਆ ਨੇ ਭਰੋਸੇਮੰਦ ਅਰ ਸਾਫ਼ ਸੁਥਰੀ ਬਤਾਈ। ਜੈਪੁਰ ਮਾਏ BLO ਸੰਵਾਦ ਕਾਰਜਕ੍ਰਮ ਮਾਏ ਸ਼ਾਮਿਲ ਹੋਇਆ। ਨੀਟ UG 2026 ਪ੍ਰੀਖਿਆ ਕਾਲ ਓਜੂ ਲੀ ਜਾਵੇਲਾ। ਦੇਸ਼ ਭਰ ਮਾਏ ਆਜ ਪੁਖਤਾ ਇੰਤਜ਼ਾਮਾਤ ਰੀ ਪਰਖ ਕਰੀ ਚੀ। ਅਰ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਕਾਲ ਮਨਾਇਓ ਜਾਵੇਲਾ। ਰਾਜ ਸਤਰ ਰੋ ਕਾਰਜਕ੍ਰਮ ਆਬੂ ਰਾਜ ਮਾਏ ਫੈਲਾ। ਇਸ ਅਗੇ ਪ੍ਰਾਦੇਸ਼ਿਕ ਸਮਾਚਾਰ ਬੁਲੇਟਿਨ ਪੂਰੋ ਭਿਓ। ਮਾਣੋ ਆਗਲੋ ਸਮਾਚਾਰ ਬੁਲੇਟਿਨ ਕਾਲ ਸਵਾਰੇ 9 ਵਜਾ ਹਿੰਦੀ ਮਾਏ ਪ੍ਰਸਾਰਿਤ ਕਰਿਓ ਜਾਵੇਲਾ। ਨਮਸਕਾਰ।
2: FM बैंड 102.9 MHz पर हम आकाशवाणी चित्तौड़गढ़ के मीरा चैनल से बोल रहे हैं।
3: जानते हो बेल्जियम या ग्रीस की